ਰੱਖੀ ਇਥਾਂ ਚੋਗ ਚੁਗਣ ਥੀਆ ਕੈਦ ਪਰੋ ਕੇ ਸਾਵਣ ਦਾ ਉਹ ਬਿਸਮਿਲ ਸ਼ਾਹ ਜਿੰਦ ਨਿਕਲਵੇ ਸਹੀ ਕਿਹੜਾ ਫਾਇਦਾ

0: ਸਾਂ ਖਾਤਮ ਤਰ ਖੁਬਾਉਣ ਦਾ ਮੈਂ ਬੇਦਿਲ ਪ੍ਰਿਹ ਜੜੀ ਹੈ ਚੀਜ਼ ਨਾ ਕਾਈ ਚਾਵਾ ਕਸਮ ਭਲੇ ਕੁਰਾਨ ਦਾ ਮੈਂ
1: ਹੋ ਇਸ਼ਕ ਜਦੇ ਘਰ ਆਵਦਾ ਹੈ ਇਸ਼ਕ ਜਦੇ ਘਰ ਆਵਦਾ ਹੈ ਉਥਾ ਅਕੁਲ ਇਮਾਨ ਦੀ ਜਾ ਨਹੀਂ ਸੱਚਾ ਸੌਦਾ ਸਿਰਦਾ ਹੋਇਆ ਔਰ ਕੋਈ ਪਰਵਾਹ ਨਹੀਂ ਬਲ ਬਲ ਸਜਦੇ ਉਹੇ ਦੇ ਬਲ ਬਲ ਸਜਦੇ ਉਹੇ